0: ਜੀ ਮੈਂ ਹਾਂ ਹਰਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ
1: ਆਲਿਫ ਸੁਨੋ ਰੇਡੀਓ ਨੈਟਵਰਕ ਕਤਰਸ ਨੰਬਰ 1 ਏਸ਼ੀਅਨ ਰੇਡੀਓ ਨੈਟਵਰਕ

ਹਾਂਜੀ ਛੇ ਵੱਜ ਕੇ 27 ਮਿੰਟ 45 ਸੈਕਿੰਡ ਸਟੂਡੀਓ ਦੀ ਘੜੀ ਪੇ ਹੋ ਚੁੱਕੇ ਸੋਚਦੀ ਹੂੰ।

0: ਜੀ ਮੈਂ ਜੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਆਓ ਕੇ ਸਾਥ ਅਬ ਸਿਮਰਨ ਕੌਰ ਕੇ ਅਜੇ ਕੱਲ ਦੀਵਾਨੇ ਕਾ ਟਾਈਮ ਆ ਚੁੱਕਿਆ ਹੈ ਔਰ ਇੱਕ ਚੀਜ਼ ਯਾਦ ਰੱਖਣਾ
1: ਹਮ ਤੋ ਤੇਰੇ ਹੀ ਲੀਏ ਥੇ ਤੇਰੇ ਹੀ ਲੀਏ ਤੋ ਹੈ
0: ਬਿਲਕੁਲ ਤੇਰੇ ਹੀ ਲੀਏ ਰਹੇਂਗੇ ਆਜ ਜਿਤਨਾ ਥਾ ਉਤਨਾ ਰਹਿ ਲੀਏ ਕੱਲ ਸ਼ਾਮ ਕੋ 5 ਵਜੇ ਫਿਰ ਸੇ ਆਗੇ ਰਹਤੀ ਹੂੰ ਐਂਡ ਕੱਲ ਕਾ ਸ਼ੋ ਬਹੁਤ ਜ਼ਿਆਦਾ ਖਾਸ ਹੋਣੇ ਵਾਲਾ ਹੈ ਕੱਲ ਇੱਕ ਬਹੁਤ ਹੀ ਸਪੈਸ਼ਲ ਗੈਸਟ ਜੋ ਹੈ ਹਮਾਰੇ ਸ਼ੋ ਪੇ ਹੋਣੇ ਵਾਲੇ ਹੈ ਸੋ ਅਗਰ ਆਪਣੇ ਹਮਾਰਾ ਸੋਸ਼ਲ ਮੀਡੀਆ ਚੈੱਕ ਕੀਤਾ ਤਾਂ ਆਪਕੋ ਆਲਰੇਡੀ ਪਤਾ ਲੱਗ ਗਿਆ ਹੋਗਾ ਨਹੀਂ ਪਤਾ ਹੈ ਤਾਂ ਕੋਈ ਬਾਤ ਨਹੀਂ ਕੱਲ ਆ ਕੇ ਬਤਾ ਦੂੰਗੀ ਅਭੀ ਕੇ ਲੀਏ ਜਾ ਰਹੀ ਹੂੰ ਮੈਂ ਕੱਲ ਸ਼ਾਮ ਕੋ ਮਿਲਦੇ ਹੈ 5 ਵਜੇ ਸੋ ਖਾਂਦੇ ਪੀਂਦੇ ਰਹੋ ਐਸ਼ ਕਰਦੇ ਰਹੋ ਚਿਹਰੇ ਤੇ ਵੱਡੇ ਵਾਲੀ ਸਮਾਈਲ ਰੱਖੋ ਕਿਸੇ ਦਾ ਦਿਲ ਮਤ ਦੁਖਾਣਾ ਬੀ ਨਾਈਸ ਟੂ ਐਵਰੀਵਨ ਯਾਰ ਗੁੱਡ ਨਾਈਟ ਜਸਟ ਟੇਕ ਕੇਅਰ ਆਫ ਯੋਰਸੈਲਫ ਐਂਡ ਲਵ ਯੂ ਸਰਕਿਲੋ ਰੇਡੀਓ